0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Or we're gonna change it so if you can stack them.
2: Okay, so put the guru to bed.

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰਿ ਰਾਜ ਸਾਹਿਬ ਹਰਿ ਜੁਗ ਜੁਗ ਭਗਤ ਉਪਾਇਆ, ਪੈ ਜੈ ਰਖਦਾ ਆਇਆ ਰਾਮ ਰਾਜੇ, ਹਰ ਨਾਕਸ ਤੁਸ਼ਟ ਹਰਿ ਮਾਰਿਆ, ਪ੍ਰਹਿਲਾਦ ਤਰਾਇਆ ਹੰਕਾਰਿਆ, ਨਿੰਦਕ ਪਿੱਟ ਦੇਈ ਨਮ ਦੇਵ ਮੁਖ ਲਾਇਆ, ਚਰਨ ਨਾਨਕ ਐਸ ਹਰਿ ਸੇਵਿਆ ਅੰਤ ਲਾਏ ਛੁਡਾਇਆ। ਕੁੰਕਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਧਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ, ਪਲਿਹਾਰੀ ਖੂਦਰਤ ਵਸਿਆ, ਤੇਰਾ ਅੰਤ ਨ ਜਾਏ ਲਖ ਰਹਾ, ਜਾਤ ਮਹਿ ਜੋਤ ਜੋਤ ਮਹਿ ਜਾਤਾ, ਕਾਲ ਕਲਾ ਪਰਪੁਰ ਰਹੀਆ, ਤੂੰ ਸੱਚਾ ਸਾਹਿਬ ਸਿਫਤ ਸੁਆਲਿਆ, ਜਿਨ ਕੀਤੀ ਸੋ ਪਰ ਪਾਇਆ, ਕਹੁ ਨਾਨਕ ਕਰ ਤੇ ਕੀਆ ਬਾਤਾ, ਜੋ ਕਿਛੁ ਕਰਨਾ ਸੋ ਕਰ ਰਹੀਆ, ਸੋਦਾ ਰਗਾਸਾ ਮਹਲਾ ਪਹਿਲਾ। ਕੁੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ ਚਿਤ ਪੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ ਭਰੀ ਸਿਓ ਕਹੀਆਂ, ਕੀਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਨ ਭਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਛਿਤਕੁ ਪਤ ਲਿਖ ਚਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਭ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵਨ ਤੁਧਨੋ ਮੋਹਣਿਆ ਮਨਮੋਹਨ ਸੁਰਗ ਮਚ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਹ ਰਤਨਾਲੇ, ਗਾਵਨ ਤੁਧਨੋ ਜੋਤ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਤਾਰੇ, ਸਹੀ ਤੁਧਨੋ ਗਾਵਨ ਜੋ ਤੁਧ ਪਵਨ ਰਤ ਤੇਰੇ ਭਗਤ ਰਸਾਲੇ।

और केते तुत न गावन से मैं चित न आवन नानक क्या बिचारी सोई सोई सदा सच साहिब साचा साची नाई हैप्पी होसी जाय न जसी रचना जिन रचाई रंगी रंगी पाती कर कर जिनसी माया जिन उपाई कर कर देखे कीता अपना ज्योतिष दी वड्याई ज्योतिष पावे सोई करसी फिर हुक्म न करना जाई सौपत सा सहापत साहिब नानक रहन रजाई आसा महला पहला सुन वड़ा कह सब कोय के वड़ वड़ा डीटा होए कीमत पाए ना कहिया जाए कहने वाले तेरे रहे समाए वड़े मेरे साहेबा गहर गंभीरा गुणी गहीरा कोय न जाने ते केता तेरा तेरा केता केवड़ छीरा रहा सब सुरती मिल सुरत कमाए सब कीमत मिल कीमत पाए ज्ञानी त्यानी गुर गुर हाई कहन न जाए तेरे तिल वड़े आई सब सत सब तप सब चंगे आईया सिद्धा पुरखा क्या वड़े आईया तुद विन सिद्धी के न पाईया करम मिला नहीं ठाक रहाईया अखन वाला क्या विचारा सिफती परे तेरे पंडारा जिस तू दहें तिस क्या चारा नानक सच सवारण हारा असमहला पहला अखा जीव विसरै मर जाओ आखण औखा साछा नाओ सच नमकी लागे भूख उतपुख खाय चढ़ै दुख सो क्यों विसरै मेरी माए साछा साहिब सच नाय रहा सच नमकी तिल वड्याई आख तके कीमत नहीं पाए जे सब मिलके आखण पाहे वडन होवे काटन जाए ना हो मर न होवे सोग देंद रह न चूके भोग गुणै होर नाही कोई ना को होआ ना को होए जेवड़ा तिवट तरी दात जिंदन करके कीती रात खसम सर है ते कम जात नानक नावे बाज सनात राग गुजरी महला चौथा हर के जन सत गुरु सत पुरखा बिनो करो गुरु पास हम कीर के रम सत गुरु सर नाय कर दया नाम परगास मेर मीत गुरुदेव मोको राम नाम परगास गुरमत नाम मन प्राण सखाए हर कीरत हमरी रह रास रहा हर जन के वड भाग वडेरे जन हर हर श्रद्धा हर प्यास हर हर नाम मिला तृपत समर संगत गुण परगास जिन हर हर हर रस नाम न पाया ते भागहीन जम पास जो सतगुरु शरण संग नहीं आए त्रिग जीव त्रिग जीवास जिन हर जन सतगुरु संगत पाए तिन धुर मस्तक लिखा लिखास धन धन सत संगत जित हर रस पाया मिल जन नानक नाम परगास राग जुरी महला पंजवा कहे रे मन चित वह उदम ज आहर हर जो परिया सैल्प तर मैं जंतु पाए ताकार ज कह कह कर तरिया मेरे माधो जी सतसंगत मिले सुतरिया गुर प्रसाद परम पद पाया सूखे कष्ट हरिया जन पिता रुख सुत मरितना कोई ना किसकी तरिया सिर सिर रिचक रिचक संबाहे ठाकुर काहे मन पहु करिया ऊंडे ऊंड अवैस को सत से पच से बचरे छरिया तिन कवन खलावे कवन चुगावे मन में स्मरण करिया सबने धान दस अष्टस धान ठाकुर कर तल तरिया चिन नानक बल बल सद बल जाए तेरा अंतन पार आवरिया रागासा महला चौथा सो पुरख एकोंकार सत गुर प्रसाद सुपुरख निरंजन हर पुरख निरंजन हर अगमा अगम अपारा सब त्यावे तुद जी हर सच्चे सृजनहारा सब जिय तुम्हारे जी तू जी आका दातारा सब हर त्यावो संतो जी सब दुख विसारण हारा हर आपे ठाकुर हर आपे सेवक जी क्या नानक जंत विचारा तू घट घट अंतर सर्व निरंतर जी हर एको पुरख समाना एक दाते एक वेखारी जी सब तेरे छो जुड़ाना तू आपे दाता आपे भुगता जी हा तुद बिन अवर न जाना तू पर ब्रह्म बेअंत बेअंत जी तेरे क्या गुण आख वखाना जो सिव है तुद जी जन नानक तिन कुर्बाना हर त्यावे तुद जी से जन जग मह सुखवासी से मुक्त पय जन हर त्याया जी तिन टुट्टी जमकी फांसी जिन नर पौ जन हर नर पौ त्याया जी तिन का पौ सब गवासी जिन सेव्या मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी परे भी अंत बेअंता तेरे भगत सलाहन तुझी हर नीक अनेक अनंता तेरी अनेक कर हर पूजा जी तप तपह जपह बेअंता तेरे अनेक पड़े बहु सिमृत शस्त जी कर किरिया खट करम करंता से भगत पले जन नानक जी जो पावे मेरे हर भगवंता तू आदि पुरख परम पर करता जी तुझे वड़ अवर न कोई तू जुग जुग एक सदा सदा तू एको जी तू निचल करता सोई तुद आपे पावे सोए वरते जी तू आपे करह सोई तुद आपे सृष्ट सब पाए जी तुद आपे सिर सब गोए जन नानक गुण गावे करते के जी जो सब से का जानोई असा महला छोता तू करता सचार मैडा साए जो तो पावे सोई तीसी जो तू दहे सोई हो पाए रहा सब तेरी तू सब नीत आया जिसनों कृपा कर है तेने नाम रतने पाया गुरमुख लादा मनमुख कवाया तुद आप विछोड़या आप मिलाया तू दरिया सब तुझ ही माहे तुझ बने दूजा कोई ना है जिय जन सब तेरा खेल वे जोग में छोड़े संजोगी मेल जिसनो तू जाना है सोए जन जाने हर गुण सद ही आख वखाने जन हर सेव्या तिन सुख पाया सहज ही हर नाम समाया
ਤੂੰ ਆਪੇ ਕਰਤਤ ਰੱਖੀਆਂ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਈ। ਤੂੰ ਕਰ ਕਰ ਵਿਖਹਿ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਅਸਾ ਮਹਲਾ ਪਹਿਲਾ, ਤਿਤ ਸਰਵਰੜੇ ਭੈਲ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਭਗਨ ਛਲ ਹਮ ਦੇਖ ਤੇ ਡੂਬ ਅਲੇ। ਮਨ ਏਕ ਨ ਚੇਤ ਸਮੂੜ ਮਨਾਹਰ, ਬਿਸਰਤ ਤਿਰ ਗੁਣ ਗਲਿਆ ਰਹਾਉ, ਨਾਹੋ ਜਤੀ ਸਤੀ ਨਹਿ ਪੜਿਆ, ਮੂਰਖ ਮੁਗਧਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਤੂੰ ਨਾਹੀ ਵੀਸਰਿਆ। ਆਸਾ ਮਹਲਾ ਪੰਜਵਾਂ, ਭਾਈ ਪਰਾਪਤ ਮਨੁੱਖ ਦਹੁਰੀਆ, ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ, ਅਵਰ ਕਾਚ ਤੇਰਾ ਕਿਤੇ ਨ ਕਾਮਿਲ, ਸਾਧ ਸੰਗਤ ਪਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਨ ਕੇ, ਜਨਮ ਮ੍ਰਿਤ ਜਾਤ ਰੰਗ ਮਾਇਆ ਕਹਿ ਰਹਾ, ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨ ਜਨ ਹਰਿ ਰਾਇਆ, ਕਹੁ ਨਾਨਕ ਮਨੀਛੇ ਕਰਮਾ, ਸਰਨ ਕਰੇ ਪਰੇ ਕੀ ਰਖੋ ਸਰਮਾ। ਇਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਕਵਿਓ ਬਚ ਪੈਂਤੀ ਚੌਪਈ, ਅਮਰੀ ਕਰੋ ਹਾਤੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਨਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਤੇ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿਕੇ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਪੈਰਨ ਕਉ ਆਜ ਸਿੰਗਾਰੀਐ, ਪੂਰਨ ਹੋਏ ਹਮਾਰੀ ਆਸਾ, ਧੋਰ ਬਜਣ ਕੀ ਰਹੇ ਪਿਆਸਾ, ਤੁਮੇ ਛਾਟ ਕੋਈ ਅਵਰ ਨ ਤਿਆਉ, ਜੋ ਬਰਛਾਉ ਸੁ ਤੁਮ ਤੇ ਪਾਉ, ਸੇਵਕ ਸਿਖੇ ਹਮਾਰੇ ਤਰ ਹੈ, ਛੁਨ ਛੁਨ ਸਤਰੇ ਹਮਾਰੇ ਮਰ ਹੈ, ਆਪ ਹਾਥੇ ਮੁਝੇ ਉਭਰੀਏ, ਮਰਨ ਕਾਲ ਕਾ ਤ੍ਰਾਸ ਨਿਵਾਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਦੁਜ ਜੂ ਕਰੇ ਹੋ ਰੱਛਾ, ਰੱਖ ਲਹੋ ਮੋਹ ਰਾਖਣ ਹਾਰੇ, ਸਾਹਿਬ ਸੰਤ ਸਾਹਿ ਪਿਆਰੇ, ਦੀਨ ਬੰਧ ਦੁਸ਼ਟ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਖਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਤੀਓ, ਜਵਨ ਕਾਲ ਸਰ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਿਨਾਇਓ, ਦੇਵ ਦਾਜ ਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸ਼ਿਵ ਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਬਦ ਕੀਓ, ਗਟ ਕਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਛਲ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਭੀੜ ਪਛਾਣੈ, ਕਟ ਕਟ ਕੇ ਪਟ ਪਟ ਕੀ ਜਾਣੈ, ਜਬ ਉਦਖਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦਹਿ ਅਪਾਰਾ, ਜਬ ਅਕਰਖ ਕਰਤ ਹੋ ਕਵਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ, ਅਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੈ ਰਹਿਤ ਨਿਰਾਲਮ, ਜਨਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਛਾੜਤ ਪੇਦਾ, ਤਾਕਾ ਮੂੜ ਜਾਕੋ ਭੇਵ ਨ ਪਾਵਤ ਪੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ, ਮਹਾਂ ਦੇਵ ਕਉ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਪਿਵ, ਆਪ ਆਪਣੀ ਬੁਧ ਹੈ ਜੇਤੀ, ਵਰਣਨ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪੁਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਵ ਕਹੀ ਪੂਪਾ, ਅੰਡਜ ਜੇਰਜ ਸੇ ਤਜ ਕੀਨੀ, ਉਤਪੁਜ ਖਾਣ ਬਹੁਰ ਰਚ ਦੀਨੀ, ਕਹੂੰ ਫੂਲ ਰਜਾ ਹੋਇ ਬੈਠਾ, ਕਹੂੰ ਸਿਮਟ ਪਯੋ ਸੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਇ ਅਚੰਭਵ, ਅਧ ਜੁਗਾਂਦ ਸਰੂਪ ਸਯੰਭਵ, ਅਬਰ ਅਛਾ ਮੇਰੀ ਤੁਮ ਕਰੋ, ਸਿਖਿਓ ਬਾਰਿਆ ਸਿਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਚ ਕਰੋ ਰਣਕਾਤਾ, ਜਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜਿਉ ਕਲ ਕਉ ਇਕ ਬਾਰ ਤਿਆ ਹੈ, ਤਾਂ ਕੇ ਕਾਲਣ ਕਟਨੈ ਹੈ, ਰੱਛਾ ਹੋਏ ਤਹਿ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਨ ਹਰਿਹੋ, ਤਾਕੇ ਤਾਪ ਤਨਕ ਮੈਂ ਹਰਿਹੋ, ਰਿੱਧ ਸਿੱਧ ਕਰ ਮੋ ਸਵ ਹੋਈ, ਦੁਸ਼ਟ ਛਾਛ ਵਹਿ ਸਕੇ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਹਿ ਉਬਾਰਾ, ਜਿਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਤੈ ਲਿਹੋ ਉਬਾਰੀ, ਸਰਬ ਠੁਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਭਰਾਤਾ, ਕਿਲਵਿਕ ਸਕਲ ਦੇ ਕੋ ਹਰਤਾ, ਦੁਸ਼ਟ ਦੁਖ ਨੇ ਕੋ ਚੇ ਕਰਤਾ, ਸ੍ਰੇਸ ਦੁਜ ਜਵ ਪਏ ਨਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਵੰਸ਼ਤ ਫਲ ਪਾਵੇ ਸੋਈ, ਦੁਖ ਨਤ ਸਹਿਬ ਆਪਤ ਕੋਈ ਅੜਿਲ, ਸੁਨੇ ਗੁੰਗ ਜੋ ਅਹੇ ਸੁਰਸ ਨ ਪਾਵਈ, ਸੁਨੇ ਮੂਰਛਤ ਲਾਏ ਚਤੁਰਤਾ ਆਵਈ, ਦੁਖ ਦਰਦ ਪੋ ਨਿਕਟ ਨ ਤਿੰਨਰ ਕੇ ਰਹੈ, ਓ ਜੋ ਯਾ ਕੀ ਇੱਕ ਵਾਰ ਚੋਪੈ ਕੋ ਕਹੈ, ਸਵੇ ਯਾ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ,
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਨਿਓ ਸਿਮਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਨਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੈ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰ ਦੁਆਰ ਪਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਰਾਮਕਲੀ ਮਹਲਾ ਤੀਜਾ ਆਨੰਦ ਇਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਨ ਆਇਆ ਸਭ ਦੋਤ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਰਨਾ ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਰਨਾ ਸਭਨਾ ਗੜਾ ਸਮਰਤ ਸਵਾਮੀ ਸੁਖਿਓ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸਤਿਆ ਇਹ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਜ ਪੰਚ ਸ਼ਬਦ ਤਿਤ ਕਾਰਸ ਪਾਗੇ ਸਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਦ ਵਾਸੇ ਕੀਤੇ ਕਾਲ ਕੰਟਕ ਮਾਰਿਆ ਤੁਰ ਕਾਰਮ ਪਾਇਆ ਤੁਦ ਜਿਣ ਕੋ ਜਿਸ ਨਾਮ ਹਰ ਕੈ ਲਾਗੇ ਕਾਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਤ ਵਾਜੇ ਮੁੰਦਵਨੀ ਮਹਲਾ ਪੰਜਵਾਂ ਤਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਬੁੰਛੈ ਤਿਸਕਾ ਹੋਏ ਉਦਾਰੋ ਇਹ ਵਸਤਤ ਜੀ ਨਹਿ ਜਾਈ ਨਿਤ ਨਿਤ ਰਖੋ ਰਿਤਾਰੋ ਤਮ ਸੰਸਾਰ ਚਰਨ ਲਗ ਤਰੇ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸਾਂਝਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰੀਆ ਪੌੜੀ ਤਿੱਤੇ ਤੂੰ ਸਮਰਤ ਜਿੱਤੇ ਕੋਈ ਨਾਹੇ ਉੱਤੇ ਤੇਰੀ ਰੱਖ ਅਗਨੀ ਊਦਰ ਮਾਹੇ ਸੁਣ ਕੇ ਜਮ ਕੇ ਦੂਰ ਨਾਏ ਤੇਰੇ ਛੱਡ ਜਾਹੇ ਪਹੁ ਜਲ ਬਿਖਮ ਸਗਾਹੋ ਗੁਰ ਸਬਦੀ ਪਾਰ ਪਾਹੇ ਸਿਨਕਵ ਲਗੀ ਪਿਆ ਸਮ੍ਰਿਤ ਸਈ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਏ ਸਾਹੇ ਬਿਰਤਾ ਕੋਈ ਨ ਜਾਏ ਜੇ ਆਵੇ ਤੁਦ ਆਹੇ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰੂ ਪੇਖਣਾ ਸਰਵਨੀ ਸੁਣ ਨਾ ਗੁਰੂ ਨਾਉ ਸਤਿਗੁਰੂ ਸਤੀ ਰਤਿਆ ਦਰਗਹਿ ਪਾਏ ਠਾਉ ਕਹ ਨਾਨਕ ਕਿਰਪਾ ਕਰੇ ਜਿਸਨੋ ਇਹ ਮਤ ਦੇਈ ਜਗ ਮਹਿੂ ਤਮ ਕਾਢੀਏ ਵਿਲੇ ਕੇਈ ਕੇ ਮਹਲਾ ਪੰਜਵਾਂ ਰੱਖੇ ਰੱਖਣਾ ਹਾਰ ਆਪੂ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ ਸਤ ਜਨਾ ਕੇ ਸੰਗ ਪਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਇ ਬੇਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਟਸ ਪ੍ਰੀਪੇਅਰ ਫੋਰ ਕੀਰਤਨ ਕਿਰਿਆ Inhale to begin.